0: 2MIA FM, your home for the beats that keep you going all night long. The voice of the MIA, 95.1 2MIA FM.
1: 95.1 2MIA FM.
2: This station is now the ultimate power in the universe.
1: 95.1
0: 2MIA FM. More of the...
3: ਸਤਿ ਸ਼੍ਰੀ ਅਕਾਲ ਦੋਸਤੋ, ਥੋੜ੍ਹਾ ਆਪਣਾ ਪਾਓ ਵੀ ਹਾਜ਼ਰ ਹੈ ਤੁਹਾਡੇ ਫੇਵਰ ਸ਼ੋ ਬੋਬਿਸ ਪੰਜਾਬੀ ਟਾਕ ਸ਼ੋਅ ਦੇ ਇਸ ਨਾਈਟ ਸੈਸ਼ਨ ਵਿੱਚ। ਤੋ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਇੱਕ ਧਾਰਮਿਕ ਗੀਤ ਦੇ ਨਾਲ, ਅਤੇ ਫਿਰ ਉਸ ਤੋਂ ਬਾਅਦ ਆਪਾਂ ਦੋ ਤਿੰਨ ਹੋਰ ਸ਼ਬਦ ਚਲਾਵਾਂਗੇ। ਤਾਂ ਜਦ ਤੱਕ ਸਾਡੇ ਅੰਕਲ ਹਰਬੰਸ ਸਿੰਘ ਜੀ ਚੌਹਾਨ ਜੀ ਨਹੀਂ ਆ ਜਾਂਦੇ ਸਟੂਡੀਓ ਵਿੱਚ, ਫਿਰ ਉਹ ਅੱਜ ਧਾਰਮਿਕ ਗੀਤ ਸੁਣਾਉਣਗੇ ਜਾਂ ਕੀ ਕਰਦੇ ਆ ਜਾਂ ਕੀਰਤਨ ਕਰਨਗੇ ਉਹ ਸਾਨੂੰ ਦੱਸਣਗੇ। ਸੋ ਸ਼ੁਰੂ ਕਰਦੇ ਆ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਧਾਰਮਿਕ ਗੀਤ ਦੇ ਨਾਲ, ਜਿਸ ਨੂੰ ਗਵਾਇਆ ਦਿਲਜੀਤ ਦੋਸਾਂਝ ਨੇ। ਆਰ ਨਾਨਕ ਪਾਰ ਨਾਨਕ
4: ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇ ਤੀ ਮਾਲਕਨ ਕੀੜੀ ਤੁਲਨਾ ਹੋ ਗਈ ਜੇ ਤਿਸ ਮਨੋ ਨਾ ਵਿਸਰੈ।

0: हाँ जी, सत श्री अकाल दोस्तों। थोड़ा अपना बॉबी हाजिर है थोड़े फेवरेट शो बॉबीज पंजाबी टॉक शो दिस लाइव सैशन विच। सो आपां मिलाने हैं तुहानूं साडे बहुत ही सत्कारी और अंकल हरवंत सिंह चौहान जी ने। हाँ जी, सत श्री अकाल अंकल जी।
1: रिस्पेक्टेड रेजिडेंट्स ऑफ ग्रिफिथ, लेडीज एंड जेंटलमैन, ਸਿੱਖ ਨੌਜਵਾਨ ਸਭਾ ਦੇ ਮੈਂਬਰਸ, ਸਭਨਾਂ ਨੂੰ 2MOI ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ 20 August 2026 ਦਿਨ ਵੀਰਵਾਰ ਰਾਤਰੀ 10:95.1 FM ਤੇ ਔਨ ਏਅਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਸਭਨਾਂ ਨੂੰ 2MOI ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ ਦਾਸ ਗੁਰੂ ਨਾਨਕ ਸਾਹਿਬ ਦੀ ਮਹਿਮਾ ਦੇ ਦੋ ਗੀਤ ਪੇਸ਼ ਕਰੇਗਾ।

0: ਇਹ ਸਨ ਜਮਲਾ ਜੱਟ ਜੀ ਦੇ ਗਾਏ ਹੋਏ ਦੋ ਗੀਤ। ਦਾਸ ਨੇ ਉਹਨਾਂ ਨੂੰ ਗਾਉਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ। ਇਹ ਲੋਕਾਂ ਨੇ ਇਹਨਾਂ ਲੋਕਾਂ ਨੇ ਜਮਲਾ ਜੀ ਜਿਨ੍ਹਾਂ ਦੇ ਕੋਲ ਬਹੁਤ ਰਿਆਜ਼ ਸੀ, ਕੁਦਰਤੀ ਗਲਾ ਸੀ, ਉਹਨਾਂ ਨੇ ਬਹੁਤ ਹੀ ਸੱਭਿਅਕ ਚੰਗੇ ਗੀਤ ਗਾਏ। ਦਾਸ ਨੇ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ। ਇਹ ਪ੍ਰੋਗਰਾਮ ਐਵਰੀ ਥਰਸਡੇ 8 to 10 2MOI 95.1 FM ਤੇ 8 to 10 ਪ੍ਰਸਾਰਿਤ ਕੀਤਾ ਜਾਂਦਾ ਹੈ। ਇਹਦਾ ਫੇਸਬੁੱਕ ਪੇਜ ਹੈ 2MOI ਹੈ ਬਾਬੀ ਪੰਜਾਬੀ ਸ਼ੋ। ਇੱਥੇ ਹੀ ਦਾਸ ਦੀ ਸਮਾਪਤੀ ਹੈ। ਦਾਸ ਅਗਲੇ ਹਫ਼ਤੇ ਫਿਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਏਗਾ। ਗੁੱਡ ਬਾਏ।
1: ਸੋ ਦੋਸਤੋ, ਇੱਥੇ ਆਪਾਂ ਇਸ ਲਾਈਵ ਵੀਡੀਓ ਨੂੰ ਐਂਡ ਕਰਦੇ ਹਾਂ। ਆਪਾਂ ਔਨ ਏਅਰ 10 ਵਜੇ ਤੱਕ ਹਾਂ। ਸੋ ਜੋ ਵੀ ਪੰਜਾਬੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ, ਸਾਡੀ ਵੈਬਸਾਈਟ www.2mifm.com ਤੇ ਜਾ ਕੇ ਤੁਸੀਂ ਰਿਕੁਐਸਟ ਦਾ ਬਟਨ ਪ੍ਰੈਸ ਕਰਕੇ ਜੋ ਵੀ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਰਿਕੁਐਸਟ ਭੇਜ ਸਕਦੇ ਹੋ। ਆਪਾਂ ਇੱਥੇ ਲਾਈਵ ਵੀਡੀਓ ਦੇ ਐਂਡ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਸੋ ਦੋਸਤੋ, ਹੁਣ ਆਪਾਂ ਪਲੇ ਕਰਦੇ ਹਾਂ ਪੰਜਾਬੀ ਸੌਂਗਸ। ਸੋ ਸ਼ੁਰੂ ਕਰਦੇ ਹਾਂ, ਪਹਿਲਾ ਸੌਂਗ ਸਿੱਧੂ ਮੂਸੇਵਾਲੇ ਦਾ ਸੌਂਗ, ਇਹ ਬਰੋਟਾ ਦ ਕਿਡ ਦੀ ਮਿਊਜ਼ਿਕ ਦੇ ਨਾਲ। ਇੰਜੋਏ ਕਰੋ ਸੌਂਗ ਨੂੰ। ਸੋ ਬੈਕ ਟੂ ਬੈਕ ਸੌਂਗ।

ਦੀ ਸ਼ਾਂਤ ਜੀ ਤਸਵੀਰ ਪਾਣੀ ਨਾਲ ਦੀ ਵਗਦੀ ਨਿਵਾਣਾ ਵੱਲ ਨੂੰ ਤੇ ਮੈਂ ਵਿਸਰੇ ਹੋਏ ਗੀਤਾਂ ਵਾਂਗੂ ਸੁਣਦੀ ਤੇਰੀ ਆਖੀ ਹੋਈ ਗੱਲ ਨੂੰ ਮੈਂ ਤਾਂ ਸੱਜਣਾ ਖਾਮੋਸ਼ ਹੋਈ ਰਹਿੰਦੀ ਹਾਂ ਵੀ ਲੋਕਾਂ ਅੱਗੇ ਘੱਟ ਬੋਲਦੀ ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ

0: ਹੁਣ ਤੇ ਪ੍ਰੋਮੋਸ਼ਨ ਵੀ ਹੋ ਗਈ ਤੇਰੀ ਅੱਜ ਤੇ ਕਰੇਗਾ ਨਾ ਸਾਡੇ ਨਾਲ ਪਾਰਟੀ
1: ਤੈਨੂੰ ਵੀ ਲੈ ਦਾਂਗੇ ਬੋਤਲ ਤੂੰ ਵੀ ਕਰ ਲਈ ਚਿਤਰਾ ਸੀ ਇਹ ਚ ਤਾਂ ਮੇਰਾ ਨਾਂ ਹੀ ਨਹੀਂ
0: ਆਪਣਾ ਬੌਸ ਨਵਾਂ ਆਇਆ ਹੋ ਸਕਦਾ ਉਹਨੂੰ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਹੋਵੇ ਕਿਆ ਗੱਲ ਕਰ ਇੱਕ ਵਾਰੀ ਜਾ ਕੇ

ਸੋ ਦੋਸਤੋ ਇਸ ਨਾਲ ਤੁਸੀਂ ਮੈਨੂੰ ਦੋ ਇਜਾਜ਼ਤ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 ਤੋਂ 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬੌਬੀਸ ਪੰਜਾਬੀ ਟਾਕ ਸ਼ੋਅ 'ਤੇ। ਸੋ ਹੁਣ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਾਂਗੇ ਅਤੇ ਉਸ ਤੋਂ ਬਾਅਦ ਤੁਹਾਡੇ ਤੋਂ ਲਵਾਂਗੇ ਇਜਾਜ਼ਤ। ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 ਤੋਂ 10 ਤੁਹਾਡੇ ਫੇਵਰੇਟ ਸ਼ੋਅ ਬੌਬੀਸ ਪੰਜਾਬੀ ਟਾਕ ਸ਼ੋਅ 'ਤੇ। ਸੋ ਫਾਈਨਲ ਸੌਂਗ ਜੋ ਚਲਾਉਣਾ ਹੈ ਉਹ ਕੁਲਵਿੰਦਰ ਬਿੱਲੇ ਦਾ ਸੌਂਗ ਮਰੂ ਮਰੂ। ਇੰਜੋਏ ਕਰੋ। ਸਤਿ ਸ਼੍ਰੀ ਅਕਾਲ। ਗੁੱਡ ਨਾਈਟ।